ਕੋਡਰੀ 12ਵੀਂ ਕਕਸ਼ਾ ਦਾ ਮੁਲਿਆਂਕਣ ਖਾਤਰ ਆਨਲਾਈਨ ਆਵੇਦਨ ਜਮ੍ਹਾਂ ਕਰਾਬਾਰੀ ਅੱਜ ਆਖਰੀ ਤਾਰੀਖ ਪੋਰਟਲ ਆਧੀ ਰਾਤ ਤਾਈਂ ਖੁੱਲੇਲਾ ਔਰ ਮੌਸਮ ਮਹਿਕਮੋ ਪ੍ਰਦੇਸ਼ ਦਾ 12 ਜ਼ਿਲ੍ਹਾ ਮਾਏ ਆਂਧੀ ਔਰ ਮੇਹ ਬਰਸ ਬਾਰੋ ਯੈਲੋ ਅਲਰਟ ਜਾਰੀ ਕਰਿਓ ਇਸ ਸਾਗੇ ਹੀ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਵਿਓ ਮਹਾਕੋ ਆਗਲੋ ਸਮਾਚਾਰ ਬੁਲੇਟਿਨ ਕੱਲ ਸੁਮਾਰ ਹੈ 9 ਵਜੇ ਹਿੰਦੀ ਮਾਏ ਪ੍ਰਸਾਰਿਤ ਕਰਿਓ ਜਾਵੇਲਾ ਨਮਸਕਾਰ।